0: ਸਭ ਜਵਾਬਦਾਰ ਕੀ ਸਹੀ ਨਾ
1: ਤੰਗਵਾਲੇ ਪਕੇ ਰਾਸ਼ੀ ਕਹਿਣਾ ਬਿਲਕੁਲ ਹੋਮਪੇਥਿਕ ਪ੍ਰੋਪਰ ਮੈਡੀਸਨ ਦੀ ਪ੍ਰੋਪਰ ਇਲਾਜ ਇਨਸ਼ਾ ਬਗੈਰ ਆਪਰੇਸ਼ਨ ਬਟੀ ਕੀ ਹੋ ਇਲਾਜ ਬਖੋ ਦੀ ਰਾਸ਼ੀ ਦੀ ਕਮ ਟੈਸਟੁਨਾ ਕੜੀ ਕਮ ਕਹਿਣਾ ਅਲਟਰਾਸਾਊਂਡ ਕੜੀ ਜਾਂ ਨੂਰ ਕਮ ਦੀ ਕੜੀ ਦੀ ਕਹਿਣਾ ਅਗੇ ਪਰਾਣਾ ਕਿ ਇਨਸ਼ਾ ਜੀ ਇਲਾਜ ਕੋ ਇਨਸ਼ਾ ਤਾਂ ਬਟੀ ਸ਼ਿਬਲ ਦੀ ਹੋਰ ਯਾਦ ਅਕੜੀ ਪੋਤਲੀ ਸੋਦੀ ਪੋਤਲੀ ਦਾ ਨੇਰੋ ਫੇਤੀ ਵਤ ਵੇਲੀ ਕੀ ਕਲਚ ਰਗੁਨਾ ਦਗਈ ਤੰਗ ਸੀ ਬਲੱਡ ਸਪਲਾਈ ਨੀ ਕੀ ਬਾਸ ਟਾਈਮ ਦਾ ਖਪੋ ਤਲੀ ਸੋਦੀ ਬਾਸ ਟਾਈਮ ਦਾ ਗਰਮਾਇਸ਼ ਪੋਜਮ ਸੋਜੀ ਕਹਿਣਾ ਬਲਕਿ ਬਾਸ ਟਾਈਮ ਦੀ ਬਖਪਲ ਅਲਾਮਾਤ ਚ ਲਗਾ ਯਖਵਾਲੇ ਪਕੇ ਰਾਜ਼ੀ ਯਾ ਮਤਲਬ ਪਿਉ ਦਕੀਗੀ ਨਮ ਨੇ ਸੁੰਦਾ ਜ਼ਿਆਦਾਤਰ ਦਾ ਸਰ ਤਾਲੁਕ ਸਾਦੀ ਜਿਦਾ ਮਤਲਬ ਦਾ ਰਗੁਨ ਤੰਗ ਦੀ ਆ ਬਲੱਡ ਸਰਕੂਲੇਸ਼ਨ ਦੀ ਕੀ ਚੂ ਦਕੀ ਦ ਪਕੇ ਰਾਜ਼ੀ ਕਹਿਣਾ ਪੀਲਾ ਸੁ ਦਕੀਗੀ ਨਾ ਅਚ ਕਲਾ ਪੀਲਾ ਸੁ ਦਕੀਗੀ ਨਾ ਸਰਬ ਗਰਮਾਇਸ਼ ਕੀ ਦਾ ਜਿਗਰ ਮਸਲਮ ਕੀ ਦੇਸ਼ੀ ਦੇ ਮੇਦੇ ਮਸਲਮ ਕੀ ਦੇਸ਼ੀ ਆ ਉਸ ਮਤਲਬ ਮਹਾਮਖ ਸ਼ੀ ਉਗੂਰ ਮਰੀਜ਼ ਦਾ ਗੇ ਸਿੰਪਟਮ ਦਾ ਅਲਾਮਤ ਕੋ ਟੈਸਟ ਜ਼ਰੂਰੀ ਟੈਸਟ ਬਹੁਤ ਕੋ ਇਨਸ਼ਾ ਅੱਲਾ
0: ਜੀ ਬਿਲਕੁਲ ਸਹੀ ਡਾਕਟਰ ਸਾਹਿਬ ਕਾਲ ਬਿਲਕੁਲ ਸ਼ਾਮਿਲ ਹੈ 331 5263 340 ਤਾਂ ਡਾਕਟਰ ਸਾਹਿਬ ਨਸਰ ਪਰਸਤਾਨ ਕਾਲ ਵਾੜੇ ਨੇ ਬਿਲਕੁਲ ਵਧੀਆ ਨੰਬਰ ਬਣੇ ਪ੍ਰੋਗਰਾਮ ਸੀ ਲਾਈਵ ਕਾਲ ਕਵਲਿਸ਼ੀ ਪੋ 0331 5263 340 ਡਾਕਟਰ ਸਾਹਿਬ ਤੁਸੀਂ ਕੁਮ ਮਿਰਗੀ ਬਾਰੇ ਖਬਰ ਉਕੜੇ ਡਾਕਟਰ ਸਾਹਿਬ ਦਾ ਤੁਹਾਡੇ ਮਿਰਗੀ ਚੁਕਮ ਦੇ ਦਾ ਮੋਰਸੀ ਹਮ ਕਿਹਦੀ ਸੀ
1: ਬਿਲਕੁਲ ਹਾਂ ਮੋਰਸੀ ਜ਼ਿਆਦਾਤਰ ਸ਼ਿਮਲਾ ਮਰੀਜ਼ਾਂ ਦਾ ਸ਼ੀਰਾ ਜ਼ਮੂਗਾ ਪਲਾਰ ਵੋ ਜ਼ਮੂ ਨਿਕੋ ਜ਼ਮੂ ਮੋਰ ਜ਼ਮੂ ਯਾ ਵਕੀ ਤਮਲਾ ਮਸਲਾ ਵਾ ਹੈਨਾ ਉਹ ਬਾਸ ਟਾਈਮ ਦਾ ਜੀ ਮੋਰਸੀ ਦੀ ਖੁਲਕਾ ਦਾ ਦੀ ਸ਼ਾਤ ਯੋ ਸਟਰੀਆ ਖ ਲਕਮ ਦੇ ਸੇ ਕਿ ਕਲੀਨਿਕ ਕਿ ਆਉਂਗਾ ਯੋ ਮਰੀਜ਼ ਰਾ ਗਿਆ ਚਮੂਗਾ ਕਿ ਵੀਡੀਓ ਕੜੇ ਵਾ ਅਚ ਵੀਡੀਓ ਮੁੰਗਾ ਆਮਾ ਮਰੀਜ਼ ਬਦਾ ਚਮਲਾਸ ਤੋ ਦਾ ਸਰ ਬੇ ਵਖੋ ਯੋ ਲਾਸ ਬਦਾ ਸਰ ਤੇ ਖੁਦ ਬਲ ਬੇ ਵਖੋ ਖਬਜ਼ਾਨ ਨੋ ਖਬਰ ਮੁਸੀ ਕਲਾ ਕਿ ਵੀਡੀਓ ਮੁੰਗ ਤੋ ਖੋਲਾ ਅਦੋ ਕਿ ਮੁੰਗੋ ਤੇ ਤਾਂ ਪਤਾ ਲੱਗ ਗਿਆ ਕਿ ਮੈਂ ਮਾ ਸਿੰਪਟਮ ਵਾਲਾ ਮਾ ਤਾਂ ਰਸਤੋਂ ਪੇ ਟੂਲ ਸਿੰਪਟਮ ਦੀ ਦਾ ਮੁਤਾਬਿਕ ਬਿਆ ਕਰ ਮੈਡੀਸਨ ਦੀ
0: ਜੀ
1: ਟੈਸਟੂ ਦਾ ਪਿਤਾਲੋਜੀ ਦਾ ਬਿਆ ਕੇ ਨਾ ਮਰੀਜ਼ ਸਿੰਪਟਮ ਦੀ ਅਲਾਮਾਤ ਦੀ ਹੋਮਿਓਪੈਥੀ ਨਾ ਚੀ ਮੈਂ ਮਾ ਤੇ ਤਾਂ ਪੁਈਗੀ ਚੀ ਬਲਾਸਟ ਹੋ ਤਾਂ ਅਸਰ ਵਖੀ ਦਾ ਬਲ ਅਸਮਾਨ ਦੀ ਅਸਰ ਵਖੀ ਟਕੀ ਡਾਕਟਰ ਸੇ ਬਿਲਕੁਲ ਜ਼ਾਨ ਖਬਰ ਹੈ ਮੈਂ ਹਕੂਰ ਕਰਾ ਤੋ ਜੀ ਤੂ ਦੇ ਔਰ ਬਲਾਸਟ ਨੂੰ ਤਾਂ ਯੋ ਅਸਮਾਨ ਦੀ ਯੋ ਲਾ ਸਭ ਤੇ ਖੁਦ ਅਬਲ ਪਰ ਸਰ ਵਖੀ ਦਾ ਸਰ ਮਜ਼ਮਾ ਟਕੀ ਔਰ ਨਾ ਤੂ ਵੀਡੀਓ ਕੜੇ ਵਾਚਾ ਮਾ ਕਹਤਾ ਮੈਂ ਲਗਦਾ ਹੋ ਇਜ਼ ਨਹੀਂ ਖਬਰੇਗਾ ਮਾ ਤਾਂ ਪਤਾ ਨਹੀਂ ਸ਼ਤੋ ਦੇ ਟਾਈਮ ਨਾ ਦੇ ਮਾ ਤਾਂ ਇਨਸ਼ਾਅੱਲਾ ਅਹੀ ਤੇ ਬਿਆ ਇਲਾਜ ਸ਼ੁਰੂ ਕੋ ਆ ਮਰੀਜ਼ ਟਿਕ ਟਾਕ ਸ਼ਕੀ ਬਿਆ ਡੇਰ ਮੁਰੀਜ਼ਾਂ ਨੂੰ ਲਾ ਲਈ ਗਰੂ ਡਾਕਟਰ ਸੇ ਤਵਰ ਸ਼ੇਦਾ ਮਸਲਾ ਦਾ ਅਜ਼ਮੁੰਗ ਦੇ ਜ਼ਰਾ ਮਸ਼ਮਾਨ ਨੂਰ ਵਾਲੂ ਅਹੀ ਬਸ ਸਰ ਬਾਰੇ ਜ਼ਲਦਾ ਤੋ ਕਹਨਾ ਔਰ ਡੇਰ ਮਸਲੇ ਵੀ ਅਲਹਮਦੁਲਿਲਾ ਠੀਕ ਸ਼ਕ
0: ਜੀ ਬਿਲਕੁਲ ਸਹੀ ਗੁਰੂ ਕਲਵਾਨੀ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ ਫਰਾਨ ਸਹੀ ਬਾਰੋ
0: ਜੀ ਅਲਹਮਦੁਲਿਲਾ ਖੈਰ ਦੇ ਬਿਲਕੁਲ ਸੁਖ ਖਬਰ ਕੀ ਕਿਮ ਦੇਣਾ
2: ਸੰਦੇ ਖੈਰ ਹੈ ਮੈਂ ਤਾਂ ਮੁਹੰਮਦ ਖਬਰ
0: ਹੈ ਕੋ ਜੀ ਜੀ ਇਸ ਪਰਸਤਾਨ ਮੇ ਕਿਹੜਾ ਡਾਕਟਰ ਸਾਹਿਬ ਨਾ
2: ਆ ਪਰਸਤਾਨ ਮੇ ਕਵਨਾ
0: ਜੀ ਜੀ ਬਿਲਕੁਲ ਮਸਾਨੇ ਚੁਕਮ ਡਾਕਟਰ ਸਾਹਿਬ ਇਲਾਜ ਕਵੀ ਸਭ ਮਸਲਾ ਦੱਸਦਾ ਸਹੀ ਠੀਕ ਥਾ ਡਾਕਟਰ ਸਾਹਿਬ ਬਿਲਕੁਲ ਤੁਸੀਂ ਜਵਾਬ ਦੇ ਕੇ ਸਹੀ ਨਾ ਡੇਰਾ ਮਨਾਨਾ ਜੀ ਬਿਲਕੁਲ ਡਾਕਟਰ ਸਾਹਿਬ ਜ਼ਨੇ ਦਾ ਬਿਮਾਰੀ ਵੀ ਕਹਿਣਾ ਚਾਹਾਂਗਾ ਪ੍ਰੋਗਰਾਮ ਕੀ ਲਾਈਵ ਚੁਕਮ ਦੇ ਨਸ਼ੂ
1: ਬਿਲਕੁਲ ਦੀਦੀ ਰਾਸ਼ ਇਨਸ਼ਾਅੱਲਾ ਦੀਪ ਖਬਰ ਜ਼ਪੋਸ਼ ਬੁਰਾ ਸਿਨਮਾ ਜੀ ਕਿ ਮਸਲੇ ਦੀ ਤਾਂ ਵੀਕਨੈਸ ਤੇ ਕਹਿਣਾ ਮੁਖਤਲਿਫ ਕਮਜ਼ੋਰੇ ਰਾਤ ਲੈ ਇਨਸਾਨ ਦੀ ਨਗਾ ਦਾ ਦੀਪਾ ਕਿਦਾ ਟ੍ਰੀਟਮੈਂਟ ਸ਼ਤਾ ਇਨਸ਼ਾਅੱਲਾ ਰਾਸ਼ੀ ਯਾ ਬਗੂਰ ਚਿਹਰਾ ਜਿਸ ਕਮ ਟਾਈਪ ਵੀਕਨੈਸ ਦੀ ਕਮ ਕਮਜ਼ੋਰੀ ਦਾ ਇਨਸ਼ਾਅੱਲਾ ਇਲਾਜ ਕੀਗੀ ਇਨਸ਼ਾਅੱਲਾ ਮੁਕੰਮਲ ਬਿ ਠੀਕ ਠਾਕ ਇਨਸ਼ਾਅੱਲਾ
0: ਬਿਲਕੁਲ ਬਿਲਕੁਲ ਦੱਸ ਦੇ ਕਾਲ ਚੁੱਕ ਦੇ ਹਾਂ ਮਿਲੇਗੀ ਵਜ਼ੀਰ 331 5263 340 ਜ਼ਿਆਦਾ ਬਿਮਾਰੀ ਚਾਹਾਂਗਾ ਪ੍ਰੋਗਰਾਮ ਕੀ ਨਸ਼ੂ ਡਿਸਕਸ ਕਵਾਲੇ ਨੂੰ ਪ੍ਰੋਗਰਾਮ ਨਾ ਬਾਅਦ ਚੁਕਮ ਦੇ ਹਾਂ ਕਾਲ ਕਵਾਲੇ ਸੀ
1: ਆ ਪ੍ਰੋਗਰਾਮ ਨਾ ਪਸ ਜੀ ਖਪਲ ਕਾਲ ਕੋ ਲੇ ਸੀ ਔਰ ਮੁਖਤਲਿਫ ਜੀ ਮੰਗਾ ਗਾਈਡ ਕੋ ਲੇ ਸੀ ਸਮ ਇਸ ਮਸਲੀ ਕਨਾ ਜਗਾ ਦੇ ਸੀ ਜਗਮ ਦੇਤਾ ਲਾਈਫ ਨਿਸ਼ੀ ਦਾ ਕੋਲੇ ਨਾ ਬਿਲਕੁਲ ਅਗੀ ਤਬ ਮੰਗਾ ਪ੍ਰੋਗਰਾਮ ਨਾ ਪਸ ਖਬਰ ਕੋ ਮੁਕਮਲ ਵੇ ਜੀ ਗਾਈਡ ਕੋ
0: ਜੀ ਬਿਲਕੁਲ ਦਾ ਸੀ ਡਾਕਟਰ ਸਾਹਿਬ ਦਾ ਤੋਏ ਛੇ ਤਾਸ ਮਰਗੀ ਬਾਰੇ ਕੀ ਖਬਰ ਇਤਰੇ ਰਵਾਨੇ ਕੜੇ ਵੇ
1: ਹਾਂ ਜੀ
0: ਡਾਕਟਰ ਸਾਹਿਬ ਦਾ ਤੋਏ ਛੇ ਜ਼ਿਹਨੀ ਚੁਕਮ ਦਬਾਅ ਦੇ ਆਇਆ ਦਾ ਹਮ ਦੋ ਮਿਰਗੀ ਚੁਕਮ ਦਵਰੀ ਦੀ ਅਦ ਮਰਗੀ ਮਿਰਗੀ ਸਬਬ ਜੁੜੇ ਦੇ ਸੀ
1: ਜ਼ਿਹਨੀ ਦਬਾਅ ਚ ਕਲ ਜ਼ਿਆਦਾ ਚੀਜ਼ ਬਜ਼ੇਨ ਬਾਨੇ ਟੈਨਸ਼ਨ ਰਾਸ਼ੀ ਨਾਗਾ ਯੋ ਬਿਲ ਟਾਪਿਕ ਤੇ ਕਰ ਲਗਾ ਤਾਂ ਜ਼ੇਨ ਸਰ ਤਾਲੁਕ ਸਾਥੀ ਖੁਦਾ ਕੀ ਬਿਆ ਮੁਖਤਲਿਫ ਵਜੂਹਾਤ ਦੀ ਦੀ ਨਦੀ ਸੀਜ਼ਰ ਯਾ ਮਤਲਬ ਦਾਗਾ ਦਾ ਝਟਕੀ ਸ਼ੁ ਯਾ ਐਪੀਲੈਪਸੀ ਸ਼ੁ ਤਦੀ ਬਿਆ ਮੁਖਤਲਿਫ ਦਾ ਜ਼ੇਨ ਚਿਕਮ ਦੇ ਦਨ ਨਾਗਾ ਚਿਕਮ ਦਾ ਆਦਮ ਤਵਾਜ਼ੀ ਨਹੀਂ ਕਹਿਣਾ ਆਈ ਕਿ ਟੈਨਸ਼ਨ ਔਰ ਡਿਪਰੈਸ਼ਨ ਯਾ ਖਬਰ ਬਾਰ ਬਾਰ ਸੋਚੂ ਨੋ ਦਾ ਉਹ ਤਰਾਜੀ ਡਿਪਰੈਸ਼ਨ ਔਰ ਟੈਨਸ਼ਨ ਸੀ ਔਰ ਦੀ ਮਿਰਗੂ ਕੀ ਦਈ ਚਿਕਮ ਚਿਕਮ ਦਾ ਦਿਮਾਗ ਉਹ ਸਿਗਨਲ ਜੀ ਕਹਿਣਾ ਪ੍ਰਾਪਰ ਦਦ ਵਜੂਦ ਤਾ ਕਤਨ ਜੀ ਕਹਿਣਾ ਯਾ ਸਿਗਨਲ ਕੀ ਆਗਾ ਤਗਰਾਸ਼ੀ ਆਗਾ ਗੜਬੜ ਸੀ ਪ੍ਰਾਪਰ ਕਮ ਦੇ ਵਜੂਦ ਨਾ ਜੀ ਨਾ ਦਿਮਾਗ ਮਤਲਬ ਬੇਅਖਤਿਆਰ ਸੀ ਝਟਕੀ ਪਕੇ ਰਾਸ਼ੀ ਮਤਲਬ ਦੇ ਰਾਪਰੀਊਜ਼ ਗੂਰ ਇਹਨਾਂ ਚ ਓਰ ਦੇ ਉਬੂ

ਹਾਂਜੀ ਬਿਲ ਮੈਂ ਅਸੀਂ ਚਿਰਾਗ ਦੇ ਵਿਚ ਵੈਲਕਮ ਬਾਈ ਸਟੂਡੀਓ ਸਟੂਡੀਓ ਤਾਂ ਪਖੇਰ ਰਾਗਲੇ ਜਮਾ ਟੂਲ ਮੀਨੇ ਵਾਲੋ ਤਾਂ ਸਲਾਮ ਬਾਈ ਮਾ ਤਾਂ ਜਾਣੇ ਤਮੰਨਾ ਜਾਣੇ ਅਦਾ ਤੁਝ ਪੇ ਜੈਸਾ ਹੀ ਖਾਦਾ ਦੋ ਡਰਾਮਾ ਸੌਂਗ ਦੇ ਵਿਜੇ ਦਾਰਾ ਤਾਂ ਪਲੇ ਕਾ ਔਰ ਪਲੀਜ਼ ਆਈ ਐਮ ਲਾਈਬਾ ਖਾਨ ਡੇਰਾ ਮਨ ਜਮਾ ਖੋਰ ਫਰਮਾਇਸ਼ੂ ਨੇ ਡੇਰਾ ਰਵਾਨ ਦੀ ਕਸਤਾ ਸੋ ਫਰਮਾਇਸ਼ ਪੂਰਾ ਕੌਮ ਦਾ ਬਿਲ ਚਾ ਨਾ ਪੂਰਾ ਕੌਮ ਦਾ ਰੋਰ ਬਾ ਨਾ ਪੂਰਾ ਕੌਮ ਦਾ ਖੋਰ ਬੋ ਪੂਰਾ ਕੰਮ ਫਰਮਾਇਸ਼ ਦਾ ਖੋਰ ਬੋ ਨਾ ਪੂਰਾ ਕੌਮ ਦਾ ਰੋਰ ਬਾ ਫਰਮਾਇਸ਼ ਪੂਰਾ ਕੰਮ ਨੋਰ ਬਾ ਖਫਸ਼ੀ ਤੋ ਪਦੇ ਵਜੇ ਜਮਾ ਖੋਰ ਜਮਾ ਰੋਰ ਮੇ ਫਰਮਾਇਸ਼ ਕਰਤਾ ਸੋ ਦੁਆਲਾ ਜਮਾਨਾ ਮਖਾ ਪਕੀ ਗਏ ਹਾ ਔਰ ਤਾ ਸੋ ਤਪਤਰ ਜ਼ਰ ਨਜ਼ੀਰ ਅਹਿਮਦ ਖਾਦਿਮ ਯਮਾ ਮਾਸ਼ੂਮ ਯਮਾ ਜਜ਼ ਯਮਾ ਨਾਪੋ ਯਮਾ ਕਲੀ ਤਾ ਸੋ ਜਮਾਨਾ ਖਫਸ਼ੇ ਮਾ ਤਾ ਬੋ ਤਕਲੀਫ ਮਿਲਾਵਸ਼ੀ ਔਰ ਜੇ ਕਲੇ ਮਾ ਤਾ ਤਕਲੀਫ ਮਿਲਾਵਸ਼ੀ ਨੋ ਜ਼ ਗਮ ਬਿਆ ਜ਼ਰਤ ਆਚੂਮਾ او چه غم زما دلتا واچی دل شین زما طلب زخمی شی پدی کو بیا چکل زخمی شی زبول علاج نہ کم نبیا بسو شی بیا پک نو پیدا شی پیپ جی پیپ پک پیدا شی بیا بس سی چلو کم بیا بس کٹ تلاش می چکل پوخ کٹ تلاش می بیا پروگرام تا سو کرای دی دی پاس سیم سو خپ کی بد بد ہا جڑے رمن نہ جی بلے میسج راغلے بھائی میں وزیرستان جا رہی ہوں اگر وہاں نیٹ ورک ہوگا میسج کروں گی ورنہ والسلام سارا خان تھینک یو سو ویری مچ کڑ میں واغستل زم چرتا کم غمونا شول کم چرتا کم دا غمونا شول کم چرتا کنا میرے جات من زما خوری تھینک یو سو ویری ویری ویری مچ